0: ਆਓ ਗੁੜ ਕਿਨ ਖਾ ਲਿਆ
1: ਸਵਿੱਤੀ
0: ਗੁੜ ਵਾਲੀ ਚਾਹ ਕਿਨ ਪੀਤੀ
1: ਸਵਿੱਤੀ
0: ਬੂਆ ਜੀ ਦਾ ਨਾਣਾ ਕਿਨ ਖਿੱਚਿਆ
1: ਹਾਂ
0: ਖਿੱਚ ਕੇ ਮਾਰ ਕਿਨ ਸਿੱਟੇ ਓ ਛੱਡ